ਨਾਲੋਂ ਵੱਧ ਸਕੂਨ ਆਹਾ ਮੈਂ ਪੀਰਾਂ ਦੇ ਜਾਇਆ ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆਇਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ।

0: ਸਨਰਾਈਜ਼ ਹਿਟਸ
1: ਮੇਰੀ ਜ਼ਿੰਦਗੀ ਦੇ ਇੱਕ ਐਸੇ ਖੂਬਸੂਰਤ ਹਾਦਸੇ ਨਾਲ ਤਾਲੁਕ ਰੱਖਦਾ ਹੈ ਜਿਸ ਨਾਲ ਮੈਂ ਸਮਝਦਾ ਹਾਂ ਕਿ ਮੇਰੀ ਸੋਚ ਵਿੱਚ ਕਾਫੀ ਤਬਦੀਲੀ ਆਈ। ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜੀ। ਪੇਸ਼